0: Inspiration built into every arrival. This May, drive home your favorite Nexa car and unlock new possibilities.
1: Meet the Maruti Suzuki Grand Vitara, where strong hybrid technology meets premium comfort and safety. Now at an effective price starting from just Rs. 9.72 lakhs.
0: Yes, Rs. 9.72 lakhs. Offer valid till 31st May. Own this style icon at an EMI of just Rs. 8999 per month.
1: Experience luxury with a panoramic sunroof, ventilated seats, 360-degree view camera, heads-up display and 6 airbags as standard.
0: Hurry, limited stock available. Visit your nearest Nexa showroom. PNC apply.
2: Nexa.
3: भाई चुन्नी ताई दिखा कितना बांका लोक गीत था, है ना।
4: कने
3: मजा आई है, पर एक एक एक मजा तो अंजो नहीं आया होना, कहे कि तो अंजो भी सॉरी दा देश बुरा लगता होना,
4: सारे जो बुरा लगता
3: है ना, सारे जो पर ऐसा नहीं है। दिखा जी सॉरी दा देश जेड़ा ऐसा है, बांका भी लगता है ना। एक टाइम ऐसा होंदा जालू बांका भी लगता, हुन तुहां दस्सा तुहां जो बांका लगदा था,
4: बांका लगदा था हां, तो
3: कहे कि तुहां बुजुर्ग होई है, तुहां ता एही घर जड़ा ऐसे अपना लगदा होना, है ना।
4: हां जी, हां जी।
3: ता ए जड़ी गल है सै भाई, लोक गीते च अपनी जड़ी पीड़ा है ना, सै जरूर इना जाहिर कीती हो, पर ऐसा नहीं है हर घर जड़ा ऐसे प्यारा लगी जांदा अपने आप ही, है ना। ता असां गल करा दे पेड़ पौद्यां दे संरक्षण दे बारे च। ਤਾਂ ਚੁੰਨੀ ਤਾਈ ਵੀ ਗੱਲ ਇਹ ਹੈ ਕਿ ਪੇੜ ਪੌਦਿਆਂ ਜੋ ਆਹ ਨਾ ਕਿਵੇਂ ਤੇ ਇਸਦੀ ਜ਼ਿਆਦਾ ਬੜਬਾਰ ਕਿਵੇਂ ਤੋਲੇ ਬੜਬਾਰ ਹੋ ਸਕਦੀ, ਅਤੇ ਇਸ ਵਾਸਤੇ ਵੀ ਸਾਂਝੋ ਕਰਨਾ, ਥੋੜ੍ਹੀ ਜਿਹੀ ਮਿਹਨਤ ਕਰਨਾ ਪਾਉਂਦੀ ਹੈ ਨਾ, ਥੋੜ੍ਹੀ ਜਿਹੀ ਦੇਸੀ ਖਾਦ ਗੋਬਰ ਖਾਦ ਹੈ ਨਾ ਸਭੀ ਦੇਣਾ ਜ਼ਰੂਰੀ ਹੈ। ਕਹਿੰਦੇ ਉੱਪਰੇ ਤਾਂ ਨਾ ਤਿਸ ਦੇ ਅੱਖੇ ਪੱਖੇ ਪੇੜ ਪੌਦਾ ਜੇ ਵੀ ਆਹਾਂ ਪੌਦਾ ਲਗਾਇਆ, ਤਿਸ ਦੇ ਅੱਖੇ ਪੱਖੇ ਆਹਾਂ ਅਗਰ ਛੋਟੀ ਜਿਹੀ ਬਾੜ ਨਹੀਂ ਲਗਾਈ ਦਈਏ, ਇੱਕ ਬਾੜ ਲਗਾਈ ਦਈਏ, ਹੈ ਨਾ, ਕੀੜ ਨੂੰ ਲਗਾਈ ਦਈਏ, ਹੈ ਨਾ। ਪੁਰਾਣੇ ਬਜ਼ੁਰਗ ਸਾਡੇ ਬੋਲਦੇ ਹੈ ਵੀ ਇੱਕ ਕੀੜ ਨੂੰ ਲਗਾਈ ਦਿਆ, ਹੈ ਨਾ, ਤਾਂ ਤਿਸਨੇ ਵੀ ਸਹਿ ਇੱਕ 4-5 ਫੁੱਟ ਦੀ ਜਿਹੜੀ ਤਿਸ ਦੀ ਉਚਾਈ ਹੈ, ਤਿੱਥੋਂ ਤੱਕ ਜੇ ਸੁਰੱਖਿਅਤ ਹੋਈ ਜਾਂਦਾ, ਕਹਿੰਦਾ ਜਲੂ ਤਿੱਥੋਂ ਤੱਕ ਸੁਰੱਖਿਅਤ ਹੋਈ ਆ, ਤਾਂ ਬਈ ਤਿੰਨੀ ਆਪਣੇ ਆਪ ਹੀ ਫਿਰ ਉਚਾਈ ਪਕੜੀ ਲੈਣੀ, ਹੈ ਨਾ,
4: ਕੋਈ ਨੁਕਸਾਨ ਨਹੀਂ ਹੋਣਾ, ਠੀਕ ਠਾਕ ਰਹਿਣਾ ਫਲ।
3: ਜੀ ਜੀ ਜੀ, ਬਿਲਕੁਲ ਬਿਲਕੁਲ
4: ਜੀ। ਪਸ਼ੂ ਪਕਸ਼ੀ ਹੋਈਏ ਜਾਂ ਜਾਨਵਰ ਹੋਈਏ, ਤਿੰਨਾਂ ਦੇ ਤਿੰਨਾਂ 'ਤੇ ਬਚਾਅ ਹੋ ਸਕਦਾ। ਕਹਿੰਦੇ ਤੁਸੀਂ ਚਾਹੁਣ ਤਾਂ ਤਿੰਨਾਂ ਹੋਰ ਵੀ ਟੱਕੀ ਸਕਦੇ, ਵਰਖਾ ਪੋਏ ਓਲੇ ਪੋਣ ਤਾਂ ਤੁਸੀਂ ਜਦ ਵੀ ਕੋਈ ਫਲ ਲਗਾਉਂਦੇ ਹਨ, ਤੁਸੀਂ ਤੁਹਾਂ ਕਵਰ ਪੁਰਾਣੀ ਛੱਤਰੀਆਂ ਲੈ ਕੇ ਪਲਾਸਟਿਕ ਦੇ ਤੁਹਾਂ ਉਹ ਕਵਰ ਲਗਾਈ ਕੇ ਤੁਹਾਂ ਛੋਟੇ ਛੋਟੇ ਅੰਤਰਾਲ ਵਾਸਤੇ ਜਦ ਵੀ ਮੌਸਮ ਖਰਾਬ ਹੋਏ ਤੁਸੀਂ ਰੱਖੀ ਸਕਦੇ। ਜੇ ਜ਼ਿਆਦਾ ਤੁਹਾਂ ਜਾਲੀਆਂ ਨਹੀਂ ਖਰੀਦਣੀਆਂ ਹੋਣ ਤਾਂ ਵੈਸੇ ਵੀ ਹੋ ਸਕਦਾ
3: ਜੀ। ਤਾਂ ਦੇਖਾ ਇਹ ਤਾਂ ਗੱਲਬਾਤ ਠੀਕ ਹੈ ਨਾ। ਹੁਣ ਦੇਖਾ ਇਸ਼ਾਰਾ ਸਾਡੇ ਲੋਕ ਗੀਤ ਦੀ ਤਰਫ ਇੱਕ ਵਾਰੀ ਫਰੀ ਹੋਈ ਚੱਲਣਾ, ਕਿਉਂਕਿ ਟਿਆਲੇ ਪਰ
4: ਟਿਆਲੇ
3: ਪਰ ਬੜੇ ਸਾਰੇ ਲੋਕ ਆਏ ਹੋਣ, ਕਹਿੰਦੇ ਇਸ਼ਾਰਾ ਕਰਾ ਦੇ ਬਈ ਗੱਲਾਂ ਬੰਦ ਕਰਾ, ਕਹਿੰਦੇ ਲੋਕ ਗੀਤ ਸੁਣਾ,
4: ਤਾਂ ਸੁਣਦੇ ਹੈ ਲੋਕ ਗੀਤ
3: ਜੀ।

0: जय बाबे दी।
1: जय बाबे जी।
0: देखा जी, बड़ा बांका लोक भजन जड़ा ऐसे अहाँ सुनया, कने अंतरात्मा जड़ी ऐसे संतुष्ट हो, ये आनंद आई है ना। तो चुन्नी ताई दिखा, ये ता लोक भेंट थी। और इस भजन ते बाद जड़ा ऐसे हुन समय हो आदा
1: जानकारी
0: जानकारियां
1: दा।
0: दा है ना।
1: हाँ जी
0: ता जानकारियां च अहाँ अपने जड़े साढ़े उन्नत किसान भाई भैन होंदिया ने, तिना ते अहाँ अनुभव अपने किसान बागबान भाई कने साझा करते हैं। इसी कड़ी विच अज भी असा एक अनुभवी उन्नत महिला किसान जिहड़े ने तिना कने कीती गलबात जिहड़ी ऐसे अहाँ सुनानी है, तो सुनते हैं ये गलबात।
2: किसान साथियों, कार्यक्रम किसान वाणी भेंट वार्ता दी कड़ी विच जियां कि तुहां जो पता है कि अहां दा प्रयास रहंदा नित नोई ते नोई जानकारियां अहां तुहां तक पहुंचांदे ने। चाहे वह अहां दे कृषि विज्ञानिकां द्वारा दित्ती गई जानकारी होवे या फिर अहां दे उन्नत किसान बागवान साथियों सोगी कीती गई गलबात होवे। उसी कड़ी विच अज इक उन्नत महिला किसान अहां दे टियाले पर आए हुए हैं, करदे ने इन्हां कन्नै गलबात, कन्नै जानदे ने कि कुछ तरीके कन्नै जिहड़ा सा ये अपनी खेतीबाड़ी करदे ने। राम राम जी।
1: राम राम जी।
2: जी अपना नाँ दसा।
1: मेरा नाँ रिशु कुमारी है
2: हाँ जी।
1: और मैं जमानाबाद की रहने वाली है।
2: अच्छा,
1: हाँ
2: कन्नै
1: जी,
2: ब्लॉक कौन है तुहां दा?
1: ब्लॉक कांगड़ा,
2: तहसील।
1: तहसील कांगड़ा।
2: जी रिशु जी, खेतीबाड़ी करदे हैं ना?
1: हाँ जी सर,
2: अच्छा, किन्ना क्या अरसा हुई है खेतीबाड़ी करदे?
1: जदों दहाँ जन्म लिया जदों दहाँ खेतीबाड़ी ही करा दे।
2: हाँ, यानी कि अपने बुजुर्गों जो देखी कि कहना उसी तरीके कन्नै है ना।
1: हाँ जी
2: तो रिशु जी, किन्नी की जमीन है तुहां वाल जिससे तुहां खेतीबाड़ी करदे हैं?
1: हाँ जी, 12 कनाल जमीन है।
2: अच्छा,
1: हाँ जी
2: 12 कनाल जमीन तो बड़ी भारी होंगी, ये सारी खेती करने के काबिल है?
1: हाँ जी, सारी खेती करने काबिल है और पानी भी हाँ जो लगता है जमीन नहीं।
2: अच्छा, नहरी जमीन है सारी है ना।
1: हाँ जी
2: अच्छा, 12 कनाला विच क्या क्या खेती करते तो? हाँ जी, रवि च क्या करते, खरीफ च क्या करते?
1: अजकल तो हाँ कणक लगाई थी, दिन सरों में चना
2: हाँ जी
1: कन्नै कोई 1.5 कनाल चाह सब्जी भी लगाई है, मिक्स सब्जी है। कम
2: अच्छा,
1: से कम थोड़े 10-12 वरायटियां तीन अलग अलग थोड़े मिली जानी।
2: हाँ जी
1: कन्नै जेड़े 3 कनाल अति चाह मतलब फलदार पौधे लगाए ना।
2: अच्छा
1: कन्नै थोड़ी सरसों भी है, गाय रखी है, गाय वास्ते चारा भी लगाया। हाँ हाँ
2: अच्छा
1: जी
2: यानी कि थोड़ा थोड़ा सब कुछ लगा देगा ना, मिश्रित खेती जड़े से कर देना ना।
1: हाँ जी
2: जी रीशु जी, बीज कुतु ते लैंदे तो? हाँ, घरे दे बीज होंदे या फिर ही हाइब्रिड बीज बनदे?
1: नहीं, पहले तो होंगे ही घरे दे, कहना उस तो बाद भी हाँ दुकानों ते लगी पहले आना,
2: हाँ
1: क्योंकि
2: जी
1: दुकानों ते बोलने कि हाई ग्रेड का बीज कहना बड़ी पैदावार है।
2: हाँ जी
1: उस तो बाद फिर हूँ ऐसा कहते हैं कि थोड़ा थोड़ा बीज हाँ अपना ही घरे का संजो देना तो
2: अच्छा
1: तीसरी ही हाँ लगा देना।
2: हाँ, दिखा करे दा बीज जड़ा सा सबसे जड़ा सा बढ़िया ना।
1: हाँ जी
2: कने पुराने पुराने ऐसे जड़े बीज होंदे हे सर, अजकल हाँ जो लुभ देनी भी सर बीज भी
1: हाँ जी
2: जनी
1: गायब
2: कक
1: हुई हो।
2: है ना, पुराना जियाँ पुराने जियाँ धान है लाल चौल था, या
1: हाँ जी
2: पुरानियाँ जियाँ काकड़ियाँ हुई हैं, या कुछ भी जियाँ छलियाँ का बीज हुई है ना।
1: हाँ जी
2: जी कने बरसाती दे मौसम च क्या बीज दे तो? हाँ
1: बरसाती जहाँ धान हुई है
2: हाँ जी
1: उसके बाद मेरी छलियां हुई हैं, कुड़थ हुई है, माह हुई है, ये
2: अच्छा
1: दाली भी लाते हैं कन्ने ना। कन्ने
2: अच्छा
1: जड़ी सब्जी होंगी है तो लगाते ना
2: हाँ जी हाँ
1: बेले वाली।
2: अच्छा
1: हाँ
2: अच्छा
1: जी
2: जी तो इस ते बाद गल करते हैं ना खाद दी, खादा कौन दी पाते तो? हाँ
1: खादा ही गल ही कि पहले कि हसा हाँ सारा ही केमिकल कर दे ही।
2: हाँ जी
1: कोई यूरिया ले आंदा, कोई 12-32-16 ले आंदा, सब बन दे हाँ।
2: हाँ जी
1: उसके बाद कि ऐसा होया कि एक बढ़िया रेडियो सुना थे कि प्राकृतिक खेती प्राकृतिक खेती,
2: हाँ
1: फिर
2: जी
1: हाँ सोचे कि हाँ भी थोड़े दे करके दिखिए, तो रेडियो के ही माध्यम से हाँ थोड़े दे किचन गार्डन टाइप हाँ लगे प्राकृतिक खेती करना।
2: हाँ जी
1: उसके बाद भी अच्छे रिजल्ट आए थे भी। उसके बाद प्राक जेडे आत्मा प्रोजेक्ट आए ना
2: हाँ जी
1: तेना हाँ जो ट्रेनिंग वगैरह दी है, ट्रेनिंग भी हाँ अटेंड कितिया।
2: हाँ जी
1: उसके बाद किया है भी हाँ पूरी ही जड़ी भी हाड़ी 12 कनाल जमीन है चाह पूरा ही नेचुरल करा दे।
2: जी हाँ जी
1: हाँ
2: दिखा
1: जी
2: बड़ी जड़ा सा एक अच्छा जड़ा सा संदेश भी तो हाँ हाँ जो सुनने तक जड़ा सा पुजाया कि रेडियो दे माध्यम ते तो हाँ जो सुनी कि ये प्रेरणा मिली कि
1: हाँ जी
2: प्राकृतिक जड़ा सा खेती जो जड़ा सा किते जाए है ना।
1: जी जी
2: इसका मतलब ये है कि तो हाँ रेडियो जड़ा सा निरंतर हर रोज सुनते हैं ना।
1: हाँ जी जेडे हाँ सवेरा के उठना तो पहला हाँ रेडिया ही लगाना, चाह हाँ बाद पीनी पहला हाँ रेडिया लगाना।
2: अच्छा
1: हाँ जी
2: जी हाँ जी, बड़ी खुशी होंगी कि चलो हाँ जो यो दे श्रोता जड़े से अहाँ दे अहाँ सोगी जल जुड़ते हैं कने रेडियो के माध्यम से दी गई जानकारियाँ जड़ा सा लाभ लेंदे हैं ना।
1: हाँ जी
2: जी तो हाँ जिक्र किया कि पानी जड़ा सा सारी जमीन जो लगता था ये कुल कुतु तो लगती तो हाँ जो?
1: एक कुल लगती मटोरे ते।
2: अच्छा
1: हाँ जी जा कने पट्टियां पानी दिया था, कोई
2: अच्छा
1: दिक्कत नहीं कोई कुछ नहीं। ਬਾਰਾਂ ਮਹੀਨੇ ਹਾਂਜੀ ਪਾਣੀ ਮਿਲਦਾ
2: ਪੱਕੀਆਂ ਨੇ ਗੁੱਲਾਂ ਨੇ
1: ਹਾਂਜੀ ਪੱਕੀਆਂ ਨੇ ਪਹਿਲਾਂ ਕੱਚੀਆਂ ਸੀ ਪਰ ਜਾਇਕਾ ਥਰੂ ਕੀ ਹੈ ਪੱਕੀਆਂ ਬਣੀਆਂ ਹੀ ਗੁੱਲਾਂ ਹੋਈਆਂ
2: ਅੱਛਾ
1: ਹਾਂਜੀ
2: ਤੇ ਕੁੱਲਾਂ ਦੀ ਦੇਖ ਰੇਖ ਕਿਵੇਂ ਹੁੰਦੀ ਕੁਛ ਜਿਹੀਆਂ
1: ਦੇਖ ਰੇਖ ਹੀ ਹੁੰਦੀ ਕਿ ਸਾਡੇ ਜਿਹੜੇ ਗਰਾਂ 'ਚ ਨੇ ਕੋਲੀ ਵਿਰਖ ਹੋਏ ਨਾ
2: ਹਾਂਜੀ
1: ਤਾਂ ਤਈਆਂ ਮਤਲਬ ਸਾਫ਼ ਸਫਾਈ ਕਰਨੀ ਹੋ ਤਾਂ ਇੱਕ ਅੱਕ ਪਾਈ ਕਰੀ ਪੂਰੇ ਹੀ ਗਰਾਂ ਦੇ ਇੱਕ ਇੱਕ ਗਰਾਂ ਇੱਕ ਇੱਕ ਘਰੇ ਦੇ ਇੱਕ ਇੱਕ ਮੈਂਬਰ ਜਾਇ ਕਰੀ ਕੁੱਲਾਂ ਹੀ ਸਾਫ਼ ਸਫਾਈ ਕਰੀ
2: ਦੋ
1: ਫਸਲਾਂ ਕਲੋਥੀ ਬੋਲਦੇ ਅੱਜ ਕੱਲ ਚੋਲ ਲੈ ਲਿਆ ਜਾਂ ਕਣਕ ਲੈ ਲਿਆ ਜਾਂ ਪੈਸੇ ਵੀ ਦੇ ਦਿੰਦੇ
2: ਕਈ ਜਿੰਮੇਵਾਰੀ ਵਾਲਾ ਜਿਹੜਾ ਕੰਮ ਹੈ ਨਾ
1: ਹਾਂਜੀ ਬਿਲਕੁਲ
2: ਅੱਛਾ ਜੀ ਤਾਂ ਇਸ ਤੋਂ ਬਾਅਦ ਗੱਲ ਕਰਦੇ ਹਾਂ ਜਿਹੀਆਂ ਆਲਵਾਈ ਕਿਵੇਂ ਕਰਦੇ ਤੋ ਹਾਂ ਬੈਲ ਵਗੈਰਾ ਨਹੀਂ ਜਾਂ ਫਿਰ ਟਰੈਕਟਰ ਨੇ
1: ਪਹਿਲਾਂ ਰੱਖੇ ਬੈਲ ਪਰ ਹੁਣ ਬੈਲ ਆਈ ਹੁਣ ਟਰੈਕਟਰ ਹੀ ਰੱਖਿਆ ਹਾਂ
2: ਅੱਛਾ ਪਾਵਰ ਟਿਲਰ ਹੋਣਾ
1: ਬਿਲਕੁਲ ਜੀ
2: ਅੱਛਾ ਰਿਸ਼ੂ ਜੀ ਚਲੋ ਤੁਹਾਂ ਪਾਵਰ ਟਿਲਰ ਖਰੀਦਿਆ ਹੈ ਤਾਂ ਇਸ ਵਾਰ ਵੀ ਤੁਹਾਂ ਜੋ ਕੁਛ ਸਹਾਇਤਾ ਵਗੈਰਾ ਮਿਲੀ ਕੁਛ ਅਨੁਦਾਨ
1: ਹਾਂਜੀ ਸਬਸਿਡੀ ਮਿਲੀ ਸੀ ਹਾਂਜੀ ਹੋਰਟੀਕਲਚਰ ਦੇ ਥਰੋ
2: ਅੱਛਾ
1: ਹਾਂਜੀ
2: ਅੱਛਾ ਕਿੰਨੇ ਸਾਲ ਹੋਈ ਹੈ ਲਿਓ
1: 5-5 ਸਾਲ ਹੋਈ ਇਹਦੇ ਸੇ ਨਾ
2: ਅੱਛਾ ਅੱਛਾ ਜੀ ਤੁਸੀਂ ਜ਼ਿਕਰ ਕੀਤਾ ਹਾਂ ਜਿਵੇਂ ਸ਼ੁਰੂ 'ਚ ਕਿ ਤੁਸੀਂ ਆਪਣੀਆਂ ਜ਼ਮੀਨਾਂ ਵਿੱਚ ਕੁਛ ਇੱਕ ਜਿਹੀਆਂ ਫਲਦਾਰ ਪੌਦੇ ਵੀ ਦੱਸੇ ਤੁਸੀਂ ਕਿਆ ਕਿਆ ਪੌਦੇ ਲਗਾਏ ਹੋ
1: ਫਲਦਾਰਾਂ ਹਾਂ ਲਗਾਏ ਨਿੰਬੂ ਨਾ ਨਿੰਬੂ ਤਾਂ ਜਿਹੜਾ ਹੈ ਕਿ 12 ਮਹੀਨੇ ਤਾਂ ਨਿੰਬੂ ਵੇਚੇ ਹਾਂ ਕੋਈ 60-70 ਰੁਪਏ
2: ਹਾਂਜੀ
1: ਕਿਲੋ ਵੇਚੇ ਨਿੰਬੂ ਚਮਰਖ ਨਾ ਮਸੰਮੀ ਹੈ
2: ਅੱਛਾ
1: ਤਾਂ ਸਹਿ ਜਿਹੜਾ ਮਸੰਮੀਆਂ ਫਲ ਦਿੱਤਾ ਕਹਿੰਦੇ ਚਮਰਖਾਂ ਵੀ ਦਿੱਤਾ ਫਲ
2: ਹਾਂਜੀ ਰਿਸ਼ੂ ਜੀ ਜਿਹੀਆਂ ਜਿਹੜਾ ਵੀ ਅਨਾਜ ਉਤਪਾਦਨ ਤੁਸੀਂ ਕਰਦੇ ਹਨ ਸਬਜ਼ੀ ਹੋਈਏ ਜਾਂ ਫਲ ਹੋਈਏ ਇਹ ਕਿੱਥੋਂ ਵੇਚਦੇ ਜਾਈਏ ਤੁਸੀਂ
1: ਵੈਸੇ ਤਾਂ ਗਰਾਂ 'ਚ ਹੀ ਵਿਕੀ ਜਾਂਦੇ ਕਹਿੰਦੇ ਇੱਕ ਹਾਂ ਜੋ ਆਤਮਾ ਪ੍ਰੋਜੈਕਟ ਵਾਲੇ ਇੱਕ ਕੈਨੋਪੀ ਦਿੱਤੀ ਉਹ ਕੈਨੋਪੀ ਲਗਾਈ ਕਰਕੇ ਆਇਆ ਹੈ ਹਾਂ ਅੱਛੇ ਰੇਟ ਨਾਲ ਸੇਲ ਹੋ ਜਾਂਦਾ
2: ਹਾਂਜੀ ਕੈਨੋਪੀ ਕਿੱਥੋਂ ਲਗਾਉਂਦੇ ਤੁਸੀਂ ਇਹ ਜਿਹੀਆਂ ਜਿੱਥੋਂ ਕੁਥੀ
1: ਹਾਂਜੀ ਜਿੱਥੋਂ ਹਾਂਜੀ ਅੱਛਾ ਲੱਗਿਆ
2: ਮੇਲਾ ਵਗੈਰਾ ਹੁੰਦਾ ਜਾਂ ਕੁਥੀ
1: ਮੇਲਾ ਵੀ 'ਚ ਤਾਂ ਘੱਟ ਹੀ ਵੇਦੇ ਕਿਉਂਕਿ ਸਬਜ਼ੀਆਂ ਸੀਜ਼ਨ ਤਾਂ ਮੇਲੇ ਤਾਂ ਹਰ ਵਕਤ ਨਹੀਂ ਹੁੰਦੇ
2: ਹਾਂਜੀ
1: ਅਤੇ ਇਹ ਸਾਡਾ ਟੰਡ ਹੋਈ ਆ ਬਾਈਪਾਸ ਹੋਈ ਆ ਐਸਡੀਐਮ ਆਫਿਸ ਹੋਈ ਆ ਅਤੇ ਤੁਸੀਂ ਕੈਨੋਪੀ ਲਗਾ ਕੇ ਸੇਲ ਕਰੀਂਦੇ
2: ਅੱਛਾ
1: ਹਾਂਜੀ
2: ਯਾਨੀ ਕਿ ਹਰ ਦਿਨ ਤੁਸੀਂ ਇੱਕ ਨਵੀਂ ਜਗ੍ਹਾ ਜਾਂ ਜਲੂ 10-15 ਦਿਨ ਤੋਂ ਬਾਅਦ ਕੈਨੋਪੀ ਜਿੱਥੋਂ ਮਰਜ਼ੀ ਲਗਾਈ ਦੀ ਹੈ
1: ਹਾਂਜੀ ਬਿਲਕੁਲ
2: ਅਤੇ ਸਰ ਜਿਹੀਆਂ ਕੁਛ ਸੜਕਾਂ ਵਗੈਰਾ ਪਰ ਜਿਹੀਆਂ ਲਗਾਉਣੀਆਂ ਤਾਂ ਕੋਈ ਰੋਕ ਟੋਕ ਤਾਂ ਨਹੀਂ ਹੁੰਦੀ ਸਤਾਈਆਂ
1: ਬਿਲਕੁਲ ਨਹੀਂ ਹੁੰਦੀ ਰੋਕ ਟੋਕ ਸਹਿ ਤਈਆਂ ਚਲਦੀ ਫਿਰਦੀ ਇੱਕ ਸਾਡੀ ਦੁਕਾਨ ਹੈ ਜਲੂ ਦਿਲ ਕਰਿਆ ਤਾਂ ਬੰਦ ਕਰਦੇ ਜਲੂ ਦਿਲ ਕਰਿਆ ਖੋਲ ਲੈਂਦੇ
2: ਹਾਂਜੀ ਕਹਿੰਦੇ ਸਰਕਾਰ ਦੁਆਰਾ ਇਸਦੀ ਮਾਨਤਾ ਹੈ ਨਾ
1: ਬਿਲਕੁਲ ਜੀ
2: ਹੈ ਨਾ ਜੀ ਰਿਸ਼ੂ ਜੀ ਸਮੇਂ ਸਮੇਂ ਪਰ ਵਿਭਾਗ ਦੁਆਰਾ ਕਈ ਤਰ੍ਹਾਂ ਦੀਆਂ ਐਸੀਆਂ ਟ੍ਰੇਨਿੰਗਾਂ ਚੱਲਦੀਆਂ ਪ੍ਰਸ਼ਿਕਸ਼ਣ ਦੇ ਸ਼ਿਵਰ ਚੱਲਦੇ ਖੇਤੀ ਦੀ ਸਿਖਲਾਈ ਦੇ ਤੁਸੀਂ ਵੀ ਕੁਛ ਐਸੇ ਕੁਛ ਸਿਖਲਾਈ ਵਗੈਰਾ ਲਈਓ
1: ਹਾਂਜੀ
2: ਕਹਿ ਦੀ
1: ਅਚਾਰ ਮੁਰੱਬੇ ਪਾਪੜ ਇਹ ਵੀ ਬਣਾਉਂਦੇ ਹਾਂ ਮਿਲਟ ਦਾ ਹੋਈ ਆ ਮਿਲਟ ਦਾ ਤੀਆਂ ਬਿਸਕਿਟ ਬਣਦੇ ਲੱਡੂ ਬਣਾਉਂਦੇ ਕਈ ਆਈਟਮਾਂ ਬਣਾਈਆਂ ਸਹਿ ਵੀ ਹਾਂ ਤਿਹਦਾ ਵੀ ਹਾਂ
2: ਅੱਛਾ
1: ਪ੍ਰਸ਼ਿਕਸ਼ਣ ਲਿਆ ਔਰ ਬਾਕੀ ਖੇਤੀਬਾੜੀ ਤਾਂ ਚੱਲੀ ਰਹਿੰਦਾ ਹੈ
2: ਅੱਛਾ
1: ਹਾਂਜੀ
2: ਸਵੈ ਸਹਾਇਤਾ ਸਮੂਹ ਬਣਾਇਆ ਤੁਹਾਂ ਨੇ
1: ਹਾਂਜੀ ਸਵੈ ਸਹਾਇਤਾ ਸਮੂਹ ਬਣਾਇਆ
2: ਅੱਛਾ ਤੁਹਾਂ ਦੇ ਆਪਣੇ ਗਰਾਂ ਦਾ ਹੈ
1: ਹਾਂਜੀ ਆਪਣੇ ਗਰਾਂ ਦਾ ਆਪਣੇ ਗਰਾਂ ਦੀਆਂ ਲੇਡੀਜ਼ ਨਾ
2: ਹਾਂਜੀ
1: ਕਨੇ ਆਪਣਾ ਇਹ ਹਾਂ
2: ਅੱਛਾ ਕਿੰਨੀਆਂ ਮਹਿਲਾ ਇਸ 'ਚ ਕੰਮ ਕਰਦੀਆਂ
1: ਇਹ 'ਚ ਇਹਨਾਂ ਦੇਖਿਆ ਜਾਂਦਾ ਸਵੈ ਸਹਾਇਤਾ ਸਮੂਹ ਕਿ 14 ਨੇ ਲੇਕਿਨ ਅਲੱਗ ਅਲੱਗ ਗਰੁੱਪ 'ਚ ਕਿ 10-10 ਲੇਡੀਜ਼ ਹੈ ਅਲੱਗ ਅਲੱਗ ਕੰਮ ਕਰਦੀਆਂ
2: ਅੱਛਾ
1: ਕਨ ਸੇਲ ਕਿ ਹਾਂ ਇਕੱਠਾ ਹੀ ਕਰਦੀਆਂ
2: ਅੱਛਾ
1: ਹਾਂਜੀ
2: ਜਿਵੇਂ ਤੁਸੀਂ ਜ਼ਿਕਰ ਕੀਤਾ ਇੱਕ ਬਿਸਕਿਟ ਜਿਹਾ ਬਣਾਉਂਦੇ ਹਨ ਜਿਹੀਆਂ ਅਚਾਰ ਚਟਨੀ ਮੁਰੱਬਾ ਤਾਂ ਇਹ ਜਿਹੀ ਸਾਰਾ ਮਿਲੀ ਕੇ ਕੰਮ ਤੁਸੀਂ ਕਰਨਾ ਕਹਿੰਦਾ ਇਸ ਵਿੱਚ ਜਿਤਨਾ ਵੀ ਮੁਨਾਫਾ ਹੋਊਗਾ ਸਰ ਮਿਲੀ ਕੇ ਆਪੋ 'ਚ ਵੰਡਣਾ ਨਾ
1: ਮਿਲੀ ਕਰੀ ਹਾਂਜੀ ਆਪੋ ਵੰਡਣਾ ਹੈ ਹਾਂ
2: ਅੱਛਾ ਜਿਵੇਂ ਇਹ ਜਿਹੜਾ ਅਚਾਰ ਚਟਨੀ ਮੁਰੱਬਾ ਕਹਿੰਦਾ ਬਿਸਕਿਟ ਵਗੈਰਾ ਜਦੋਂ ਤੁਸੀਂ ਬਣਾਉਣਾ ਸ਼ੁਰੂ ਕੀਤੇ ਤਾਂ ਇਹਦੀ ਵੀ ਸਿਖਲਾਈ ਲਈ ਹੋਣੀ ਤੁਸੀਂ ਪਹਿਲਾਂ ਕੁਤੀ
1: ਹਾਂਜੀ ਇਹਦੀ ਲਈ ਹੀ ਸ਼ਿਮਲਾ ਹੀ ਮਸੋਵਰਾ ਨਾ
2: ਅੱਛਾ
1: ਤਾਂ ਤਿੱਥੋਂ ਲਿਆ ਹਾਏ ਹਾਂ ਕੋਈ ਹਫ਼ਤੇ ਦਾ ਹਾਂ ਪ੍ਰਸ਼ਿਕਸ਼ਣ ਤਿੱਥੋਂ ਲਿਆ ਮੈਂ ਤਿੱਥੋਂ ਹਾਂ ਟ੍ਰੇਨਿੰਗ ਲਈ ਉਸ ਤੋਂ ਬਾਅਦ ਮੇਰੇ ਆਸਤੇ ਆਪਣਾ ਇਹ ਕੰਮ ਸ਼ੁਰੂ ਕਰੀਤਾ ਹਾਂ
2: ਅੱਛਾ ਜੀ ਬਿਸਕਿਟ ਵਗੈਰਾ ਬਣਾਉਣੇ ਤਾਂ ਇਸ ਤਾਈਆਂ ਕਿਆ ਕਿਆ ਪ੍ਰੋਸੈਸ ਹੁੰਦਾ ਕਿਵੇਂ ਕਿਵੇਂ ਬਣਦਾ ਹੈ
1: ਇਸ ਵਾਸਤੇ ਚਾਹੀਦੀ ਹੈ ਹਾਂਜੀ ਰਾਗੀ ਡਰਾਈ ਫਰੂਟ ਔਰ ਗਾਏ ਕਾ ਦੇਸੀ ਘੀ
2: ਅੱਛਾ
1: ਹਾਂਜੀ ਉਸ ਤੋਂ ਬਾਅਦ ਕਿਆ ਵੀ ਰਿਹਾ ਬਣਾਈ ਲਿਆ ਤੋਂ
2: ਅੱਛਾ ਯਾਨੀ ਕਿ ਘਰੇ ਬਣੀ ਜਾਂਦਾ ਕਿ ਇਸ ਤਾਈਆਂ ਕੁਛ ਜਿਹੀਆਂ ਟਰੇ ਸਮਾਨ ਵਗੈਰਾ ਹੁੰਦਾ ਕੁਛ
1: ਥੋੜ੍ਹਾ ਜਿਹਾ ਤਾਂ ਰੱਖੇ ਹੀ ਆ ਹਾਂ ਘਰ ਆਪਣੇ ਵਾਸਤੇ ਤੀਚ ਹੀ ਬਣੀ ਜਾਂਦੇ 2-3 ਕਿਲੋ ਬਣੀ ਜਾਂਦੇ ਕਹਿੰਦੇ ਇੰਨਾ ਵੀ ਹੈ ਕਿ ਮਤਲਬ ਹੁਣ ਹਾਂ ਲੋਕਾਂ ਨੂੰ ਸਾਰਿਆਂ ਪਤਾ ਕਿ ਇੱਥੋਂ ਮਤਲਬ ਇਹ ਚੀਜ਼ ਮਿਲਦੀ ਤਾਂ ਇਸ 'ਤੇ ਬੜੇ ਬੜੇ ਔਰਡਰ ਹਨ ਜੋਨ ਦੇ
2: ਅੱਛਾ
1: 50-50 60-60 ਕਿਲੋ ਵਾਲੇ ਵੀ ਔਰਡਰ ਹੁੰਦੇ ਤਾਂ ਹਾਂ ਤਿੰਨਾਂ 20 ਪੂਰੀਆਂ ਕਰਦੇ
2: ਅੱਛਾ ਯਾਨੀ ਕਿ ਇਹ ਬਿਸਕਿਟ ਕਿਲੋ ਦੇ ਹਿਸਾਬੇ ਕਹਿੰਦਾ ਵਿਕਦਾ ਵੀ ਰਹੀ ਆ ਫਿਰ ਪੈਕਟ ਬਣਾ ਕੇ
1: 3 ਕਿਲੋ
2: ਦੇ ਪੀਸ ਦੇ ਹਿਸਾਬੇ ਨੇ
1: ਪੀਸ ਦੇ ਹਿਸਾਬੇ ਨੇ ਵਿਕਦਾ ਤੇ ਇਹਾਂ ਹਾਂਜੀ ਕਿਲੋ ਦਾ ਔਰਡਰ ਹੋਵਾਂ ਤਾਂ ਤਿਸ ਹਿਸਾਬੇ ਨੇ ਹਾਂ ਛੋਟੀ ਮੋਟੀ ਪੈਕਿੰਗ ਕਰੀ ਤਿੰਨੇ ਦੇ ਦਿੰਦੇ
2: ਇੱਕ ਬੇਕਰੀ ਟਾਈਪ ਜਿਸਦੀ
1: ਬੇਕਰੀ ਟਾਈਪ ਹਾਂਜੀ ਬਿਲਕੁਲ
2: ਜੀ ਰਿਸ਼ੂ ਜੀ ਜਿਵੇਂ ਤੁਸੀਂ ਦੱਸਿਆ ਹੈ ਨਾ ਸ਼ੁਰੂ 'ਚ ਕਿ ਪ੍ਰਾਕਿਰਤਿਕ ਖੇਤੀ ਤੁਸੀਂ ਕਰਾ ਕਰਦੇ ਹਨ ਤਾਂ ਇਸ ਤਾਈਆਂ ਦੇਖਾ ਅਹਵਾਲ ਜਿਹੜੀ ਸਹਿ ਦੇਸੀ ਗਾਏ ਜਾਂ ਹੋਣਾ ਵੀ ਜਿਹੜੀ ਸਹਿ ਬੜੀ ਜ਼ਰੂਰੀ ਹੈ ਕਿਆ ਕਿਆ ਪਸ਼ੂ ਰੱਖੇ ਤੁਸੀਂ ਘਰ ਹੈ
1: ਮਿੰਜਰ ਪਹਿਲਾਂ ਹੀ ਦੇਸੀ ਗਾਈ ਦੇਸੀ ਕਿ ਸਾਹੀਵਾਲ ਗਾ ਹੀ ਮਿੰਜਰ ਆ
2: ਹਾਂਜੀ
1: ਸਰ ਮੈਂ ਕਰਨਾਲ ਤੇ ਲੰਦੀ 2019 ਚ
2: ਅੱਛਾ
1: ਉਸ ਤੋਂ ਬਾਅਦ ਲੱਗੀ ਆ ਲੋਕਡਾਊਨ
2: ਹਾਂਜੀ
1: ਤੇ ਥੋੜੀ ਬੜੀ ਦਿੱਕਤ ਹੋਈ ਸਨ ਜੋ ਹਾਂ ਉਸ ਟਾਈਮ ਨਾ ਲਾਉਣੇ ਦੀ ਵੀ ਕਨੇ ਲਾਉਣੇ ਦੀ ਵੀ ਉਸ ਤੋਂ ਬਾਅਦ ਤਿੰਨ ਗਾਈ 300 ਦਿੱਤੀਆਂ
2: ਅੱਛਾ
1: ਤੇ ਮੈਂ 2 ਵਿਆੜੀਆਂ ਗਈ ਅਸੀਂ ਵੇਚ ਲਈਆਂ ਪਿਓਰ ਸਾਹੀਵਾਲ ਦੀਆਂ
2: ਹਾਂਜੀ
1: ਉਸ ਤੋਂ ਬਾਅਦ ਤੀਹਾ ਜਿਹੜੀ ਗਾ ਕੇ ਲੈਂਦੀ ਅਸੀਂ ਵੀ ਵੇਚੀ ਉਸ ਤੋਂ ਬਾਅਦ ਹੁਣ ਤੀਹਾ ਦੀ ਬਛੜੀ ਆ ਇੱਕ
2: ਅੱਛਾ
1: ਤਿੰਨ ਵੀ ਮਤਲਬ ਤੀਹਾ ਦੀ ਵੀ ਮਤਲਬ ਡਿਲੀਵਰੀ ਹੋਣੀ ਹੈ
2: ਅੱਛਾ ਅੱਛਾ
1: ਹਾਂਜੀ
2: ਅੱਛਾ ਇਸ ਟਾਈਮ ਦੁੱਧ ਦਿਆ ਦੀ ਹੋਣੀ ਹੈ
1: ਬਿਲਕੁਲ ਨਹੀਂ ਸਰ ਹੈ ਪਹਿਲੀ ਸੋਵਾ ਇੱਬੈ ਨਾ
2: ਅੱਛਾ ਅੱਛਾ
1: ਹਾਂਜੀ ਕਾ 2 ਬੱਕਰੀਆਂ ਨੇ ਬੀਟ ਦੀਆਂ ਰੱਖੀਆਂ
2: ਅੱਛਾ ਅੱਛਾ ਬਿੱਟਲ ਦੀਆਂ
1: ਹਾਂਜੀ ਬਿੱਟਲ ਦੀਆਂ
2: ਅੱਛਾ ਜੀ ਯਾਨੀ ਕਿ ਚਲੋ ਤੁਸੀਂ ਗਾਏ ਖਰੀਦੀ ਤਾਂ ਆਤਮਾ ਪ੍ਰਯੋਜਨਾ ਦੇ ਤਹਿਤ ਇੱਕ ਜਿਹੜੀ ਸਹਿ ਤੁਹਾਨੂੰ ਇਸ ਟਾਈਮ ਮੈਂ ਇੱਕ ਯੋਜਨਾ ਸੀ ਕਿ ਗਾਏ ਖਰੀਦਣੇ ਪਰ ਵੀ ਇੱਕ ਅਨੁਦਾਨ ਮਿਲਣਾ ਕਰਦਾ ਹਨ
1: ਹਾਂਜੀ ਸਰ ਮਿਲਣਾ ਸਾਨੂੰ ਅਨੁਦਾਨ ਵੀ ਸਹਿ ਵੀ ਲਿਆ ਹਾਂ
2: ਹਾਂਜੀ
1: ਉਸ ਤੋਂ ਬਾਅਦ ਸੰਸਾਧਨ ਭੰਡਾਰ ਵਾਸਤੇ ਵੀ ਤਿੰਨਾ ਹਾਂ ਜੋ ਸਬਸਿਡੀ ਦਿੱਤੀ ਇਹ
2: ਅੱਛਾ
1: ਮਤਲਬ ਜਿਤਨੀਆਂ ਵੀ ਗੌਰਮੈਂਟ ਦੀਆਂ ਜਿਤਨੀਆਂ ਵੀ ਸਬਸਿਡੀਆਂ ਵਗੈਰਾ ਮਿਲਦੀਆਂ ਸਰ ਮੈਂ ਸਾਰਿਆਂ ਦਾ ਹੀ
2: ਨੌਜਵਾਨ ਯੁਵਾ ਪੀੜ੍ਹੀ ਹੈ ਤਿੰਨ ਵਾਲ ਵੀ ਦੇਖਾ ਆਪਣੀਆਂ ਖਰੀਆਂ ਖੋਲੀਆਂ ਜ਼ਮੀਨਾਂ ਹਨ ਉਸ ਨੌਜਵਾਨ ਯੁਵਾ ਪੀੜ੍ਹੀ ਜੇ ਤੋਂ ਕਿਆ ਸੁਨੇਹਾ ਦੇਣਾ ਚਾਹੁੰਗੇ ਕਿ ਸਭ ਕਿਹਾਂ ਖੇਤੀ ਜੋ ਕਰੀ ਕੇ ਆਪਣਾ ਰੋਜ਼ਗਾਰ ਚਲਾਈ ਪਾਣ
1: ਹਾਂਜੀ ਮੈਂ ਇਸ ਬਾਰੇ ਚ ਇਹ ਬੋਲਣਾ ਚਾਹੁੰਦੀ ਕਿ ਮੁੰਡੂ ਪਲੱਸ ਟੂ ਕਰਾ ਦੇ ਉਸ ਤੋਂ ਬਾਅਦ ਕੁਛ ITI ਕਰਾਏ ਕਹਿੰਦੇ ਝੋਲੇ ਚੁੱਕਾ ਬੰਦੀ ਚਲੀ ਆ
2: ਦੇ
1: ਜਾਂ ਕੁਥੀ ਛੋਟੀ ਮੋਟੀ ਕੰਪਨੀ ਚਲੀ ਪੋ ਦੇ 10-12 ਹਜ਼ਾਰ ਪਰ
2: ਹਾਂਜੀ
1: ਤਾਂ ਤੀਹ ਦਿਨ ਗੁਜ਼ਾਰਾ ਨਹੀਂ ਹੋਣਾ ਤਿਸ ਤੇ ਇਹ ਹੈ ਕਿ ਜ਼ਮੀਨ ਹਾਂਜੋ ਤਾਂ ਜ਼ਮੀਨਾਂ 'ਚ ਹਾਂ ਅੱਛੇ ਢੰਗੇ ਨਾਲ ਕਮਾਉਣ ਤਾਂ ਤੀਚ ਹੀ ਹਾਂਜੋ ਮੈਂ ਬੋਲੂ ਕਿ ਸੋਨਾ
2: ਹਾਂਜੀ
1: ਕਹਿੰਦੇ ਬਾਹਰ ਜਾਣੇ ਦੇ ਹਾਂਜੋ ਜ਼ਰੂਰਤ ਜੀ ਆਪਣੀਆਂ ਪੱਟੀਆਂ 'ਚ ਹਾਂ ਢੰਗੇ ਨਾਲ ਕਮਾਉਣ ਤਾਂ ਸਭ ਵਧੀਆ ਹੈ
2: ਜੀ ਰਿਸ਼ੂ ਜੀ ਤੁਹਾਂ ਆਪਣਾ ਕੀਮਤੀ ਸਮੇਂ ਨਿਕਾਲੀ ਕੇ ਅਹਾਂ ਦੇ ਇੱਥੋਂ ਆਕਾਸ਼ਵਾਣੀ ਧਰਮਸ਼ਾਲਾ ਟਿਆਲੇ ਪਰ ਆਏ ਆਪਣੇ ਖੇਤੀਬਾੜੀ ਦੇ ਅਨੁਭਵ ਤੁਹਾਂ ਅਹਾਂ ਕਰਨਾ ਸਾਂਝਾ ਕੀਤੇ ਤੁਹਾਂ ਦਾ ਬਹੁਤ ਬਹੁਤ ਧੰਨਵਾਦ
1: ਧੰਨਵਾਦ ਜੀ
0: ਜੀ ਚੁਨੀਤਾਈ ਤਾਂ ਦੇਖਾ ਆਪਣੇ ਅਨੁਭਵ ਜਿਹੜੇ ਨੇ ਸਹਿ
3: ਰਿਸ਼ੂ ਕੁਮਾਰੀ ਨੇ ਸਾਡੇ ਕੰਨੇ ਸਾਂਝਾ ਕੀਤੇ
0: ਹਨ ਬਿਲਕੁਲ ਕਨਾ ਉਮੀਦ ਹੈ ਕਿ
3: ਸਾਡੇ ਸ਼ਰੋਤਿਆਂ ਨੂੰ ਵੀ ਅੱਛੇ ਲੱਗੇ ਸਾਂਝੇ ਤਾਂ ਬੜੇ ਅੱਛੇ ਲੱਗੇ ਨੇ
0: ਜੀ ਜੀ ਬਿਲਕੁਲ ਬਿਲਕੁਲ
3: ਤਾਂ ਇਸ ਤੇ ਬਾਅਦ ਚੱਲਦੇ ਨੇ ਹੁਣ ਗੱਲ ਕਰਦੇ ਨੇ ਮੌਸਮ ਦੀ ਤਾਂ ਚੰਬਾ ਦਾ ਅਧਿਕਤਮ ਤਾਪਮਾਨ ਰਿਹਾ 32°C ਨਿਊਨਤਮ ਰਿਹਾ 15°C ਧਰਮਸ਼ਾਲਾ ਦਾ ਅਧਿਕਤਮ ਤਾਪਮਾਨ ਰਿਹਾ 29°C ਨਿਊਨਤਮ ਰਿਹਾ 18°C ਕੁੱਲੂ ਦਾ ਅਧਿਕਤਮ ਤਾਪਮਾਨ ਰਿਹਾ 33°C ਨਿਊਨਤਮ ਰਿਹਾ 13°C ਮੰਡੀ ਦਾ ਅਧਿਕਤਮ ਤਾਪਮਾਨ ਰਿਹਾ 35°C ਨਿਊਨਤਮ ਰਿਹਾ 17°C ਉਹਨਾਂ ਦਾ ਅਧਿਕਤਮ ਤਾਪਮਾਨ ਰਿਹਾ 37°C ਨਿਊਨਤਮ ਰਿਹਾ 19°C ਸ਼ਿਮਲਾ ਦਾ ਅਧਿਕਤਮ ਤਾਪਮਾਨ ਰਿਹਾ 27°C ਕਨੇ ਨਿਊਨਤਮ ਰਿਹਾ 11°C ਕਨੇ ਪੂਰਵਾਨੁਮਾਨ ਇਹ ਬੋਲਦਾ ਕਿ ਕੱਲ੍ਹ ਵੀ ਹਲਕੇ ਬੱਦਲ ਰਹਿਣ ਦੀ ਸੰਭਾਵਨਾ ਹੈ ਕਨੇ ਕੁਥੀ ਕੁਥੀ ਹਲਕੀ ਬਾਰਿਸ਼ ਵੀ ਹੋ ਸਕਦੀ ਹੈ
0: ਜੀ ਤਾਂ ਦੇਖਾ ਮੌਸਮ ਦੇ ਜਿਹੜੇ ਪੂਰਵਾਨੁਮਾਨ ਹੁੰਦੇ ਇਹਨਾਂ ਇਹ ਧਿਆਨ 'ਚ ਰੱਖੀ ਕਿ ਜਿਹੜਾ ਐਸਾ ਆਪਣੇ ਖੇਤੀਬਾੜੀ ਦੇ ਕੰਮ ਜਿਹੜੇ ਐਸੇ ਕਰਨਾ ਚਾਹੀਦੇ ਕਹਿੰਦਾ ਜਿਹਨਾਂ ਕਿਸਾਨ ਭਾਈਆਂ ਜਿਹੜੀ ਹਾਲੇ ਆਪਣੀ ਕਣਕਾਂ ਦੀ ਜਿਹੜੀ ਗਹਾਈ ਐਸਾ ਨਹੀਂ ਕੀਤੀ ਹੈ ਥਰੈਸਿੰਗ ਨਹੀਂ ਕੀਤੀ ਹੈ ਤਾਂ ਤਿੰਨਾਂ ਵਾਸਤੇ ਵੀ ਇਹੀ ਹੈ ਕਿ ਬਈ ਜਲੂ ਵੀ ਮੌਸਮ ਭਿਆਗਾ ਸਾਫ਼ ਹੋਣਾ ਹੈ ਤਾਂ ਥੋੜ੍ਹੀ ਜਿਹੀ ਧੁੱਪ ਲਗਾਈ ਕੇ ਕੋਸ਼ਿਸ਼ ਕਰਨੀ ਹੈ ਕਿ ਆਪਣੀ ਕਣਕਾਂ ਦੀ ਗਹਾਈ ਵੀ ਜਿਹੜੀ ਐਸਾ ਕਰੀ ਲੈਣੀ ਹੈ ਤਾਂ ਜੇ ਮੌਸਮ ਤੇ ਜਿਹੜਾ ਐਸਾ ਆਪਣੀ ਫਸਲਾਂ ਜੋ ਨੁਕਸਾਨ ਨਾ ਹੋਵੇ
3: ਆਪਣੀ
0: ਬਚਾਈ ਸਕਣ ਜੀ ਤਾਂ ਇਹ ਗੱਲਾਂ ਨੇ ਕਹਿਣਾ ਇਸ ਤੋਂ ਇਲਾਵਾ ਵੀ ਆਹਾਂ ਜਿਹੜੀਆਂ ਐਸਾ ਜਲੂ ਵੀ ਸਾਨੂੰ ਸਮੇਂ ਮਿਲਦਾ ਹੈ ਤਾਂ ਆਪਣੇ ਬਾੜੂਆਂ ਸਗਾੜੂਆਂ 'ਚ ਵੀ ਜਿਹੜਾ ਐਸਾ ਦੇਖਭਾਲ ਕਰਨੀ ਜ਼ਰੂਰੀ ਹੈ ਨਾ ਕਿਉਂਕਿ ਛੋਟੀ ਮੋਟੀ ਜਿਹੜੀ ਵੀ ਆਹਾਂ ਸਾਗ ਸਬਜ਼ੀ ਦੇ ਪੌਦਾ ਰੋਪਣ ਕਿੱਥੇ ਆ ਪੌਦਾ ਲਗਾਈਏ ਤਾਂ ਤਿੱਥੋਂ ਸੁੰਡੀਆਂ ਦਾ ਜਿਹੜਾ ਬੜਾ ਵਾਰੀ ਪ੍ਰਕੋਪ ਰਹਿੰਦਾ ਅੱਜ ਕੱਲ੍ਹ ਤਾਂ ਤਿੰਨਾਂ 'ਤੇ ਵੀ ਬਚਾਅ ਵਾਸਤੇ ਜਿਹੜਾ ਐਸਾ ਪ੍ਰਯਾਸ ਕਰਨੇ ਨੇ ਹੈ ਨਾ ਕਹਿੰਦੇ ਆਪਣੇ ਜਿਹੜੇ ਬਾੜੂ ਸਗਾੜੂ ਹਨ ਤਿੰਨਾਂ ਦੀ ਵੀ ਜਿਹੜੀ ਅਸੀਂ ਟਾਈਮੇ ਪਰ ਬਿਜਾਈ ਕਰਨੀ ਹੈ ਤਾਂ ਜੇ ਸਾਗ ਸਬਜ਼ੀ ਜਿਹੜੀ ਅਸੀਂ ਟਾਈਮੇ ਪਰ ਉਤਪਾਦਿਤ ਹੋ ਸਕੇ ਜੀ ਜੀ ਚੁੰਨੀ ਤਾਈ ਤਾਂ ਦੇਖਾ ਤੁਸੀਂ ਕੁਛ ਬੋਲਣਾ ਚਾਹਦੇ ਲੇਕਿਨ ਮੈਨੂੰ ਪਤਾ ਹੈ ਕਿ ਅੱਜ ਤੁਹਾਨੂੰ ਆਉਂਦੇ ਹੀ ਜਿਹੜੀ ਅਸੀਂ ਵਰਖਾ ਪਏਗੀ ਟਿਆਲੇ ਪਰ ਪੁੱਜਦੇ ਪੁੱਜਦੇ ਕਹਿੰਦੇ ਸਿਜੀ ਗਏ ਤੁਸੀਂ ਹੈ ਨਾ ਕਹਿੰਦੇ ਗਲੇ 'ਚ ਥੋੜ੍ਹੀ ਖਰਾਸ਼ ਵੀ ਲੱਗਾ ਦੀ ਹੈ ਤੁਹਾਨੂੰ ਤਾਂ ਚਲੋ ਕੋਈ ਗੱਲ ਨਹੀਂ ਤੁਸੀਂ ਥੋੜ੍ਹਾ ਨਾ ਕਿਆ ਕਰਨੇ ਹੋ ਬਈ ਹਾਂ ਗਰਾਰੇ ਕਰਨੇ ਕਹਿੰਦੇ ਥੋੜ੍ਹੀ ਜਿਹੀ ਜਿਹੜੀ ਐਸਾ ਸਟੀਮ ਲੈ ਲੈਂਦੇ ਹੋ ਤੁਸੀਂ ਦਾ ਬਿਲਕੁਲ ਠੀਕ ਹੋ ਜਾਣਾ ਇਸ ਵਾਸਤੇ ਹੈ ਨਾ ਤਾਂ ਇਸ ਦੇ ਕੰਨੇ ਜਿਹੜਾ ਐਸਾ ਹੁਣ ਆਹ ਇੱਕ ਪਿਆਰਾ ਦਿਆ ਲੋਕ ਗੀਤ ਸੁਣ ਲਈਏ